ਇਨਾਂਤਾ ਆਦਿਵਾਸੀ ਅਖੜਾ ਮੀਨੂ ਹੋਰਮਾ ਭਾਈ ਬਹਿਨ ਅਯੰਗ ਬੰਗ ਅਰਾ ਸੰਗਿਯਾਰੋ ਨਿਮਨ ਹੋਰਮਾਨੀ ਏਨ ਪ੍ਰਿਯੰਕਾ ਉਰਾਂ ਤਰਤੇ ਮੁੰਜਰਾ ਅਰਾ ਸੰਨੀ ਸੰਨੀ ਬੁਛੂ ਬਗਾਰੋ ਨਿਮਨ ਹੂੰ ਇੰਘਾਇ ਤਰਤੇ ਢੇਰ ਬੱਗੇ ਦੁਲਾਰ ਚੁਨਹਾ ਹਈ ਤੂੰ ਨਿਮ ਤੇਂਗਾ ਕਾ ਇਨਲ ਇਨਲ ਤਾ ਈ ਉਂਗੜੂਨੂੰ ਬਿੜਨਾ ਅਰਾ ਉਂਗੜੂਨੂੰ ਚੇਪਨੂੰ ਇਕਾਸਰ ਅਦਰ ਆਸਰਾ ਨੰਦਨ ਕਾ ਨਿਮ ਕੋੜੇਮ ਰਦਰ ਹੁਤੰਗ ਔਰ ਏਨ ਹੂੰ ਧਰਮੇਸ਼ ਗਹੀ ਮਾਇਆ ਤੁਲੇ ਕੋੜੇਮ ਰਦਨ ਇਨ੍ਹਾਂ ਈ ਚੰਦੋਤਾ ਮੁੰਜਾ ਯਾਨੀ ਆਖਰੀ ਸੁਮਾਰ ਤਲੀ ਤੋ ਇਨ੍ਹਾਂ ਨਿਮ ਜੁਕ ਆਖਨਾ ਗਹੀ ਕਥਾ ਅਰਾ ਜੁਕ ਡੰਡੀ ਅਰਾ ਜੁਕ ਕਥ ਡੰਡੀ ਮਿਨੋਰ ਸੰਗਿਆਰੋ ਈ ਨੇਲਾ ਤਾ ਚੇਂਪ ਝੜੀ ਨੂੰ ਅਜਮ ਜੋਰਤੇ ਮੁਰਰੀ ਚਾੜੀ ਇਕਾਮ ਤਰਾਗਾ ਅਮ ਹੁਮਲ ਵਰ ਈ ਮੁਦਾ ਅਤਰਾ ਹੂੰ ਅਜਮ ਜੋਰਤੀ ਮੁਰਰੀ ਚਾੜੀ ਅਰਾ ਨਮਾ ਹੁਰਮਤ ਗੇ ਈ ਮੁਰਰੁਨਾ ਚਾੜਨਾ ਤੀ ਇਲਚਨਾ ਚਾਹੀ ਇੰਦਰਗੇ ਕਾ ਈਦ ਖਤਰੀ ਹੁਲੇ ਅਜਮ ਆਲੋ ਗਹੀ ਨੁਕਸਾਨ ਮਨੀ ਅਰਾ ਆਲਾਰਿਨ ਹੂੰ ਲਈ ਹੁਲੇ ਤੋ ਆ ਇੜਪਾ ਤਾ ਆਲਰ ਗੇ ਅਜਮ ਬੱਗੇ ਨੁਕਸਾਨ ਮਨੀ ਇੜਪਾ ਸੁਨਾ ਮਨੀ ਕਹਿਲੀ ਇੜਪਾ ਤਾ ਆਲਰ ਗੇ ਅਜਮ ਦੁਖੇ ਸਾਰਨਾ ਮਨੀ ਆਉਂਗੇ ਨਵਾਂ ਠਨਕਾ ਤੀ ਬਛਰਨਾ ਗਹੀ ਉਪਾਇਨ ਅਖਨਾ ਗਹੀ ਚਾੜ ਰਹੀ ਕਾ ਈ ਠਨਕਾ ਤੀ ਨਾਮ ਇਕਾ ਸੇ ਬਛਰਓਤ ਅਰਾ ਇਕਸਨ ਅਰਾ ਇਕਾ ਸੇ ਅੱਡਾ ਨੂੰ ਕਾਲੋ ਥੋਲੇ ਨਾਮ ਈ ਠਨਕਾ ਤੀ ਬਛਰਾ ਉਂਗੋਤ ਤੋ ਇਨਾ ਨਾਮ ਈ ਠਨਕਾ ਤੀ ਬਛਰਨਾ ਗਹੀ ਕਥਾ ਨਨੁਤ ਅਰਾਖਓਤ ਤੋ ਸੰਗਿਆਰੋ ਨਮਾ ਹੁਰਮਤ ਅਖਦਤ ਕਾ ਠਨਕਾ ਇੰਦਰਾ ਤਲੀ ਅਰਾ ਠਨਕਾ ਤੀ ਇੰਦਰਾ ਨੁਕਸਾਨ ਮਨੀ ਤੋ ਨਾਮ ਹੁਰਮੀ ਤੀ ਮੂੰਦ ਅਖਉਤ ਕਾ ਠਨਕਾ ਖਤਰਨਾ ਗਹੀ ਇੰਦਰ ਕਾਰਨ ਰਹੀ ਨਾਮ ਹੁਰਮੀ ਤੀ ਮੂੰਦ ਏਰੋਤ ਕਾ ਚੇਪ ਘਲੀ ਖੇਖਲੋ ਯਾਨੀ ਕਿ ਵਾਤਾਵਰਨ ਨੂੰ ਬੱਗੇ ਨਮੀ ਮਤਲਬ ਚੇਕਾ ਗੁੱਠੀ ਰਹੀ ਔਂਗੇ ਬਿਜਲੀ ਖਤਰਨਾ ਗਹੀ ਬੱਗੇ ਖਤਰੀ ਅਗੇ ਨਾ ਮੇਰੁਤ ਕਾ ਮਿੱਛਾ ਬਦਾਲੀ ਗਹੀ ਨਿਰਮਾਨ ਮੰਨਾ ਜਲਵਾਯੂ ਗਹੀ ਬਦਲਾਰਨਾ ਅਰਾ ਸਾਹੇ ਗਹੀ ਮੇਲ ਮਲ ਉਕਨਾ ਤੀ ਠਨਕਾ ਖਤਰੀ ਖੁਲਾ ਮੈਦਾਨ ਅਰਾ ਮਿੱਛਾ ਅੱਡਾ ਨੂੰ ਵਿਦੁਤ ਆਕਰਸ਼ਣ ਬੱਗੇ ਮੰਨਾ ਅਕੂਨਾ ਮਖੋਤ ਠਨਕਾ ਤੀ ਬਛੜਨਾ ਗਹੀ ਉਪਾਏ ਸਾਹੇ ਯਾਨੀ ਮੌਸਮ ਗਹੀ ਜਾਣਕਾਰੀ ਹੋਈ ਨਾ ਬਰਸਾਤ ਨੂੰ ਚੇਪ ਉੱਲਾ ਨੂੰ ਮੌਸਮ ਵਿਭਾਗ ਤਰਤੀ ਜੀ ਚੇਤਾਵਨੀ ਖਖਰੀ ਅਧੀਨ ਧਿਆਨ ਚ ਇਨਰੀ ਅਗਰ ਠਨਕਾ ਗਹੀ ਸੰਭਾਵਨਾ ਰਹੀ ਯਾ ਤੋ ਜੋਰ ਤੇ ਮੁਰਰਾ ਚਾੜਾ ਲਗੀ ਹੁਲੇ ਇੜਪਾ ਤੇ ਮੱਲਾ ਉਰਖਨਾ ਅਗੇ ਰਹੀ ਸੁਰੱਖਿਅਤ ਅੱਡਾ ਨੂੰ ਕਾਨਾ ਬਿਜਲੀ ਚਮਕਾ ਰਹੀ ਹੁਲੇ ਪੱਕਾ ਇੜਪਾ ਅਰਾ ਠਮ ਠਮ ਭਵਨ ਚਾਹੇ ਇੜਪਾ ਨੂੰ ਭਿਤਰੇ ਕਾਨਾ ਚਾਹੀ ਅਗਰ ਭਵਨ ਇੜਪਾ ਮੱਲਾ ਹੁਲੇ ਚੇਰ ਚੱਕਾ ਆਬੋ ਗੜੀ ਹੂੰ ਸੁਰੱਖਿਅਤ ਹਿੱਕੇ ਹੁਲੇ ਆ ਗੜੀ ਨੂੰ ਕੁਰਕੇ ਕਾਲ ਕੇ ਅਗੇ ਰਹੀ ਖੁਲਾ ਮੈਦਾਨ ਤੀ ਗਿੱਛਾ ਰਹਾਣਾ ਖੁਲਾ ਖੱਲੇ ਖੁਲਾ ਮੈਦਾਨ ਖਾੜ ਪੁਖਾਰੀ ਝਰਨਾ ਅਰਾ ਮਿੱਛਾ ਅੱਡਾ ਨੂੰ ਇਕਦਮ

ਸੰਗਿਆਰੋ ਨਾ ਮਿੰਨਾ ਦਾਉ ਦਾਉ ਡੰਡੀ ਮਿੰਸਕਤ ਦਾਉ ਦਾਉ ਅਖਨਾ ਗਈ ਕੱਥਾ ਮਿੰਸਕਤ ਅੱਕੂ ਘੜੀ ਨੂੰ ਖਰਖਾ ਲਗੀ 7:44 ਔਰ ਬੇੜਾ ਮੰਜਾ ਕੇਰਾ ਨਿਮੰਤੀ ਵਿਦਾ ਹੋਣਾ ਗਹੀ ਇੰਗਨ ਮਿਨਾ ਗੇ ਬਰਨਾ ਚੰਦੋ ਨੂੰ ਸੁਮਾਰ ਕੇ ਔਰ ਬਰ ਕੇ ਇੰਘਾਈ ਗਨੇ ਕੱਥਾ ਨਨਾ ਗੇ ਔਰ ਦਗੇ ਅੱਕੂ ਇੰਗਨ ਵਿਦਾ ਚਿਆ ਈਦ ਪ੍ਰਸਤੁਤਿ ਰਾਚਾ ਸ੍ਰੀ ਗੌਰਵ ਕੁਮਾਰ ਸਰਸਤਰ ਤੇ ਤੋ ਦਗੇ ਇੰਗਨ ਵਿਦਾ ਚਿਆ ਨਿਮਨ ਹੋਰਮਾ ਰੇਨ ਪ੍ਰਿਯੰਕਾ ਉਰਾਂਵ ਤਰ ਤੇ ਦਾਉ ਮਾਖਾ।